ਚਾਕੈ ਹਿਰਦੇ ਭਰਮ ਨਾ ਹੋਈ। ਕੈਸਾ ਭਰਮ? ਸਤਿਗੁਰ ਨੇ ਤੇ ਸਾਨੂੰ ਹਰ ਭਰਮ ਤੋਂ ਰਹਿਤ ਕੀਤਾ। ਕੀ ਆਖਿਆ? ਜਾਗਤ ਜੋਤ ਜਪੈ ਇਸ ਪਾਸਲ, ਏਕ ਬਿਨਾ ਮਨ ਨੈਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋੜ ਮੜੀ ਮਤ ਭੂਲ ਨਾ ਮਾਨੈ।

0: நினைச்சிடறது. ரேணி, கேணி, பேணி, சேணி. இன்னும் அதை கண்ட்ரோல் ஜீடா ஹோகே சத்குரு ஆகதே நீ பரம் பேசதே ரேனே யாரா சோ சத்குரு. சோ கால்சா சத்குரு ஹமாரா, சோ கால்சா சிக் ஓ மீரா சத்குரு ஹை. இத்னி வடையாயி
1: ਖਾਲਸਾ ਸੋਏ ਜੋ ਨਿੰਦਾ ਤਿਆਗੈ।
0: ਖਾਲਸਾ ਕਿਸ ਨੂੰ ਆਖਦੇ ਨੇ?
1: ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ। ਖਾਲਸਾ ਸੋਏ ਪਰ ਦ੍ਰਿਸ਼ਟ ਤੇ ਆਗੈ, ਖਾਲਸਾ ਸੋਏ ਨਾਮ ਰੱਖ ਲਾਗੈ। ਖਾਲਸਾ ਸੋਏ ਗੁਰੂ ਹਿਤ ਲਾਵੈ,
0: ਖਾਲਸਾ ਸੋ ਜੋ ਗੁਰੂ ਹਿੱਤ ਲਾਵੈ। ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਦਾ, ਪ੍ਰੀਤ ਕਰਦਾ, ਕਹਿੰਦੇ ਨੇ ਉਹ ਖਾਲਸਾ ਹੈ। ਇਹ ਗੁਰੂ ਕੌਣ ਹੈ?
1: ਸ਼ਬਦ ਗੁਰੂ ਗੁਰ ਜਾਣੀਏ, ਖਾਲਸਾ ਸੋ ਗੁਰੂ ਹਿੱਤ ਲਾਵੈ।
2: ਆਗਿਆ ਭਈ ਅਕਾਲ ਕੇ ਤਬੇ ਚਲਾਇਓ ਪੰਥ,
1: ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਲਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਲ

ਝੂਠੇ ਗੁਰੂ ਦੇ ਪਿੱਛੇ ਜਾਣ ਦੀ ਕੋਈ ਜ਼ਰੂਰਤ ਨਹੀਂ। ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਣ ਲੱਗਿਆਂ ਇੱਕ ਗੱਲ ਕਹੀ ਸੀ, ਕਹਿਣ ਲੱਗੇ ਭਾਈ ਸਾਡਾ ਸਰੀਰ ਅੱਜ ਹੈ ਕੱਲ ਨਹੀਂ ਹੋਵੇਗਾ, ਪਰ ਮੈਂ ਤੁਹਾਨੂੰ ਗੁਰੂ ਐਸਾ ਦੇ ਚੱਲਿਆ ਜੋ ਇੱਥੇ ਉੱਥੇ ਤੁਹਾਡੇ ਹਮੇਸ਼ਾ ਹੀ ਨਾਲ ਰਹੇਗਾ, ਹਮੇਸ਼ਾ ਤੁਹਾਡੀ ਅੰਗ ਸੰਗ ਸਹਾਇਤਾ ਕਰੇਗਾ। ਉਹ ਗੁਰੂ ਕੌਣ ਨੇ? ਉਹ ਸ਼ਬਦ ਹੀ ਹੈ, ਹੋਰ ਕੋਈ ਨਹੀਂ। ਮਤ ਮਨ ਅੰਦਰ ਕੋਈ ਐਸਾ ਭਰਮ ਆ ਜਾਏ, ਸ਼ਬਦ ਗੁਰੂ ਪਵਨ ਗੁਰੂ, ਗੁਰੂ ਸ਼ਬਦ ਹੈ ਵਾਹ ਗੁਰੂ, ਗੁਰ ਸ਼ਬਦ ਸੁਣਾਇਆ, ਸ਼ਬਦ ਕੋਈ ਅੱਡ ਦਾ ਗੁਰੂ ਨਹੀਂ, ਜਾਂ ਗੁਰੂ ਨਾਨਕ ਨੇ ਨਹੀਂ ਆਖ ਦਿੱਤਾ, ਇਹ ਸ਼ਬਦ ਗੁਰੂ ਜਦੋਂ ਦੀ ਸ੍ਰਿਸ਼ਟੀ ਬਣੀ ਉਦੋਂ ਦਾ ਚੱਲਿਆ ਸ਼ਬਦ ਗੁਰੂ। ਤੇ ਸਾਹਿਬ ਆਖਦੇ ਨੇ ਖਾਲਸਾ ਸੋ ਜੋ ਗੁਰੂ ਹਿਤ ਲਾਭ ਹੈ,

ਰਹੇ ਤੇ ਜਿਹੜਾ ਰਹਿਣੀ ਦੇ ਵਿੱਚ ਸਿੱਖ ਰਹਿੰਦਾ। ਭਾਈ ਸਾਹਿਬ ਨੇ ਵੀ ਬੜਾ ਸੁੰਦਰ ਕਰਕੇ ਜ਼ਿਕਰ ਕੀਤਾ ਹੈ, ਕੁਰਬਾਨੀ ਕਿੰਨਾ ਦੂਰ ਸਿੱਖਾਂ ਰਹਿਣੀ ਕੀ ਚੀਜ਼ ਹੈ। ਕੁਰਬਾਨੀ ਕਿੰਨਾ ਦੂਰ ਸਿੱਖਾਂ ਪਿਛਲੇ ਰਾਤੀ ਉੱਠ ਬਹਾਂਦੇ ਰਹਿਣੀ ਰਹੇ।

ਅੱਖਾਂ ਏ ਜਿਹੜਾ ਆਪਣੇ ਆਪ ਨੂੰ ਸਿੱਖ ਕਵਾਉਂਦਾ ਹੈ ਕਰੇ ਕੀ ਗੁਣ ਸਤਿਗੁਰ ਕਾ ਜੋ ਸਿੱਖ ਅੱਖਾਂ ਏ ਸੋ ਪਲ ਕੈ ਉੱਚ ਹਰ ਨਾਮ ਤੇ ਆਵੇ ਉਦਮ ਕਰੇ ਪਲ ਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਤਿਲ ਵਿਖ ਪਾਪ ਦੋਖ ਲੈ ਜਾਵੇ ਫਿਰ

ਆਖਦੀ ਕਾ ਕਿਸ ਨਾਮ ਸਿਮਰ ਪ੍ਰਭ ਆਪਣਾ। ਗੁਰਸਿੱਖ ਅੰਮ੍ਰਿਤ ਵੇਲੇ ਉੱਠ ਜਾ, ਇਸ਼ਨਾਨ ਕਰ ਤੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਦਾ ਸਿਮਰਨ ਕਰ, ਨਾਮ ਦੇ ਵਿੱਚ ਲੀਨ ਹੋ ਜਾ, ਸਿਮਰਨ ਦੇ ਵਿੱਚ ਜੁੜ ਜਾ, ਇਹੀ ਤੇਰੀ ਰਹਿਣੀ, ਇਹੀ ਮਰਿਆਦਾ ਹੈ, ਇਹੀ ਗੁਰਮਤ ਹੈ।

ਖੋਪੜੀਆਂ ਲੁਹਾਈਆਂ, ਦਰਖੜੀਆਂ ਤੇ ਚੜੇ, ਆਰੇ ਨਾਲ ਚੀਰੇ ਗਏ, ਉੱਚੀਆਂ ਥੱਲਾਂ ਤੇ ਲੁਹਾਈਆਂ, ਸਵਾ ਮਰਦੇ ਪੀਸਣੇ ਕੀਤੇ, ਉਹਨਾਂ ਦਾ ਧਿਆਨ ਸਾਰੀ ਵਾਰੀ ਗੱਜ

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ, ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs and gigs.

ਰਸਨਾ ਬਿਆਨ ਨਹੀਂ ਕਰ ਸਕਦੀ, ਕਿਉਂਕਿ ਉਸ ਮੌਜ ਦਾ ਕੋਈ ਇਸ਼ਾਰਾ ਹੋਵੇ, ਕੋਈ ਮਿਸਾਲ ਹੋਵੇ ਦੁਨੀਆਂ ਤੇ, ਤਾਂ ਉਹਦੀ ਮਿਸਾਲ ਦੇ ਕੇ ਸਮਝਾਇਆ ਜਾ ਸਕਦਾ। ਕਬੀਰ ਜੀ ਨੂੰ ਪੁੱਛਿਆ ਸੀ, ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ, ਨਰਕ ਵੀ ਨਿੰਦ ਦਿੱਤੇ, ਤੇ ਚਰਨਾਂ ਦੀ ਮੌਜ ਨੂੰ ਤੁਸੀਂ ਬੜਾ ਬਿਆਨ ਕਰਦੇ ਹੋ, ਉਹ ਮੌਜ ਹੈ ਕੈਸੀ, ਭਲਾ ਦੱਸੋ ਤਾਂ ਸਹੀ। ਕਬੀਰ ਜੀ ਕਹਿਣ ਲੱਗੇ, ਕੋਈ ਇਸ ਧਰਤੀ ਤੇ ਮਿਸਾਲ ਨਹੀਂ ਹੈ ਜਿਹਦੀ ਮਿਸਾਲ ਦੇ ਕੇ ਮੈਂ ਤੁਹਾਨੂੰ ਸਮਝਾ ਸਕਾਂ ਬਈ ਚਰਨਾਂ ਦੀ ਮੌਜ ਕੈਸੀ ਹੈ। ਚਰਨ ਕਮਲ ਕੀ ਮੌਜ ਕੋ ਕਹੂੰ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕੋਈ ਮਿਸਾਲ ਦੇ ਕੇ ਚਰਨਾਂ ਦੀ ਮੌਜ ਨੂੰ ਬਿਆਨ ਕਰ ਵੀ ਦੇਵਾਂ, ਉਹ ਸੁਭਾਏਮਾਨ ਨਹੀਂ ਹੋਵੇਗਾ, ਕਿਉਂਕਿ ਚਰਨਾਂ ਦੀ ਮੌਜ ਨੂੰ ਕੌਣ ਦੱਸੇਗਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਗੁੰਗੇ ਨੂੰ ਮਿਠਿਆਈ ਖਵਾ ਦਿਓ ਤਾਂ ਉਹ ਕੀ ਦੱਸੇਗਾ, ਕੱਛਾ ਹੀ ਮਾਰੇਗਾ, ਨੱਚੇਗਾ, ਪਰ ਮੂੰਹ ਬਿਆਨ ਨਹੀਂ ਕਰ ਸਕੇਗਾ। ਜਿਹੜੇ ਗੁਰੂ ਕੇ ਲਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਗੁਰੂ ਕੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਇਹ ਮੌਜ ਉਹਨਾਂ ਨੂੰ ਪਤਾ ਹੈ। ਬਈ ਜੇ ਤੂੰ ਵੀ ਉਸ ਮੌਜ ਨੂੰ ਮਾਣਨਾ ਚਾਹੁੰਦਾ, ਉਸਦਾ ਆਨੰਦ ਵੇਖਣਾ ਚਾਹੁੰਦਾ, ਤਾਂ ਫਿਰ ਮਿਹਨਤ ਕਰਨੀ ਪਵੇਗੀ ਬਾਈ, ਜੁੜਨਾ ਪਵੇਗਾ ਗੁਰੂ ਦੇ ਚਰਨਾਂ ਵਿੱਚ। ਕਹਿਬੇ ਕੋ ਸੋਭਾ ਨਹੀਂ, ਜੇ ਮੈਂ ਕੁਝ ਮਿਸਾਲ ਦੇ ਕੇ ਸਮਝਾਉਂਦਾ ਹਾਂ ਤਾਂ ਉਹ ਗੱਲ ਸੁਭਾਏਮਾਨ ਹੀ ਨਹੀਂ ਹੁੰਦੀ। ਆ ਪਿਆਰ ਵਾਲਿਆਂ ਨੂੰ ਜਿਨ੍ਹਾਂ ਨੂੰ ਚਰਨਾਂ ਦੀ ਮੌਜ ਚੰਗੀ ਲੱਗ ਗਈ, ਉਹ ਕਹਿੰਦੇ ਨੇ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਪ੍ਰੀਤੀ ਤੇਰੇ ਚਰਨਾਂ ਦੀ ਮੰਗਾ ਮਹਾਰਾਜ ਦੀ। ਜੇ ਤੁਰਥਾ ਹੈ ਤਾਂ ਤੇਰੇ ਚਰਨਾਂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਦੀਵਾਨ ਸਜਿਆ ਹੋਇਆ, ਨਾਮ ਦੇ ਵਿਹਾਜਣ ਲਈ ਦੂਰੋਂ ਦੂਰੋਂ ਰੂਹਾਂ ਆ ਕੇ ਜੁੜੀਆਂ ਹੋਈਆਂ ਸਨ, ਤੇ ਮਹਾਂਪੁਰਖ ਕਹਿਣ ਲੱਗੇ, ਗੁਰਮੁਖੋ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ। ਜਿਤਨੇ ਮਨੁੱਖ ਜਪ ਤਪ ਸਿਮਰਨ ਭਜਨ ਪੁੰਨ ਦਾਨ ਕਰਦਾ, ਕਾਹਦੇ ਲਈ, ਕਿ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਹੋਵੇ, ਚਰਨਾਂ ਦਾ ਪਿਆਰ ਮੇਰੇ। ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਜੇ ਚਰਨ ਪ੍ਰਾਪਤ ਹੋ ਗਏ, ਜੇ ਚਰਨ ਮਿਲ ਗਏ ਤਾਂ ਫਿਰ ਕੀ ਮੰਗੋਗੇ। ਤੇ ਸਾਰੀ ਸੰਗਤ ਹੈਰਾਨ ਹੋ ਗਈ, ਬਈ ਚਰਨਾਂ ਦੀ ਪ੍ਰਾਪਤੀ ਹੋ ਗਈ, ਫਿਰ ਹੁਣ ਮੰਗਣ ਦੀ ਕੀ ਲੋੜ ਹੈ, ਹੋਰ ਕੀ ਬਾਕੀ ਰਹਿ ਗਿਆ ਜਿਹੜਾ ਮੰਗਣ ਵਾਲਾ ਹੈ। ਪਰ ਬਾਬਾ ਜੀ ਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੋਈ ਬੋਲ ਜਾਵੇ, ਕਿਉਂਕਿ ਮਹਾਂਪੁਰਖ ਦੀ ਉਡਾਰੀ ਤੇ ਸਾਡੇ ਕਲਯੁਗੀ ਜੀਵਾਂ ਦੀ ਉਡਾਰੀ ਵਿੱਚ ਬੜਾ ਫਰਕ ਹੈ। ਜਿੱਥੋਂ ਦੀ ਗੱਲ ਉਹਨਾਂ ਕਰਨੀ ਹੈ, ਅਸੀਂ ਸੋਚ ਨਹੀਂ ਸਕਦੇ। ਅਸੀਂ ਕਿਸੇ ਅੱਖਰਾਂ ਦਾ ਅਰਥ ਤਾਂ ਕਰ ਲਵਾਂਗੇ, ਪਰ ਉਸਦਾ ਭਾਵ ਔਰ ਜੋ ਅਨੁਭਵ ਨਾਮ ਜਪਣ ਵਾਲਿਆਂ ਦਾ ਹੁੰਦਾ, ਉਹ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿਣ ਲੱਗੇ, ਚਰਨਾਂ ਦੀ ਪ੍ਰਾਪਤੀ ਹੋ ਗਈ ਤੇ ਫਿਰ ਕੀ ਮੰਗੋਗੇ, ਤਾਂ ਫਿਰ ਆਪ ਹੀ ਪਿਆਰ ਵਿੱਚ ਆ ਕੇ ਰੱਬ ਦੇ ਰੰਗ ਵਿੱਚ ਰਤੇ ਹੋਏ। ਕਹਿਣ ਲੱਗੇ, ਗੁਰਮੁਖੋ ਜਦੋਂ ਚਰਨਾਂ ਦਾ ਪਿਆਰ ਮਿਲ ਰਿਹਾ ਹੋਵੇ, ਚਰਨਾਂ ਦੀ ਪ੍ਰਾਪਤੀ ਹੋ ਜਾਵੇ, ਤਾਂ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲੈਣ, ਕਿਉਂਕਿ ਕੋਈ ਵਸਤੂ ਮਿਲ ਜਾਵੇ ਤੇ ਫਿਰ ਉਹਦੇ ਨਾਲ ਪਿਆਰ ਨਾ ਬਣੇ। ਕੋਈ ਵਸਤੂ ਸਾਨੂੰ ਪ੍ਰਾਪਤ ਹੋ ਜਾਵੇ, ਨਿਰੰਕਾਰ ਦੇ ਦਰਸ਼ਨ ਹੋ ਜਾਣ ਤੇ ਪਿਆਰ ਹੀ ਨਹੀਂ ਬਣਿਆ, ਸਨੇਹ ਹੀ ਨਹੀਂ ਹੋਇਆ, ਤਾਂ ਫਿਰ ਉਹ ਰਸ, ਉਹ ਸਵਾਦ ਉਸ ਬਖਸ਼ਿਸ਼ ਤੋਂ ਖਾਲੀ ਰਹਿ ਜਾਈਦਾ। ਤੇ ਮਹਾਂਪੁਰਖ ਕਹਿਣ ਲੱਗੇ, ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲਿਓ। ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ,
ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ। ਇਸ ਲਈ ਇੱਛਾ ਨਹੀਂ, ਚਰਨਾਂ ਦੇ ਪਿਆਰ ਵਾਲਿਆਂ ਨੂੰ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾ ਕਰਕੇ ਮਿਲਦਾ। ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ। ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਉਹ ਬਚਾਉਂਦਾ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਬਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ ਆ ਗਿਆ।

ਮਿੱਠੇ ਜਿਨ੍ਹਾਂ ਨੂੰ ਲੱਗ ਗਏ। ਚਰਨਾ ਤੋਂ ਭਾਵ ਹੈ ਗੁਰੂ ਕਾ ਸ਼ਬਦ, ਤਮ ਸੰਸਾਰ ਚਰਨ ਲੱਗ ਤਰੀ ਹੈ। ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ। ਪਰ ਮਿੱਠੇ ਲੱਗੇ, ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ, ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ। ਇਸ ਲਈ ਮਾਈ ਚਰਨ ਗੁਰ ਮਿੱਠ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ, ਜਿਹੜੀ ਘਰ ਦੀ ਦਾਸੀ ਸੀ ਤੁਲਸਾਂ, ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ, ਪ੍ਰਸ਼ਾਦੇ ਦਾ ਟਾਈਮ ਹੈ, ਪ੍ਰਸ਼ਾਦਾ ਤਿਆਰ ਹੋ ਗਿਆ, ਆ ਕੇ ਛਕ ਲੈਣ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ, ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ, ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ। ਲੋਕਾਂ ਦੇ ਭਾਣੇ ਸੁੱਤਾ ਹੋਵੇਗਾ, ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ, ਉਹ ਕਦੇ ਨਹੀਂ ਸੌਂਦਾ ਨਿਰੰਕਾਰ। ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ, ਉਪਰ ਚਦਰਾ ਪਾਇਆ ਹੋਇਆ, ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ, ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ। ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ, ਜਗਾਵਣ ਤਾਂ ਗਈ ਗੁਰੂ ਨਾਨਕ ਨੂੰ, ਪਰ ਤੁਲਸਾ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ। ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ, ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ, ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ, ਕੁੰਭਰ ਕੇਰੀ ਵਿੱਚ ਫਸ ਗਿਆ। ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ, ਤੇ ਤੁਲਸਾਂ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ, ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ, ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ। ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾਂ ਦਾਸੀ ਕਿੱਥੋਂ ਬੋਲ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ, ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸ ਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ, ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ, ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਫਾਸਲਾ ਨਹੀਂ। ਤੁਲਸਾ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ, ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀ ਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ਼ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

ਗਰੀਬੀ ਅੱਜ ਦੋ ਪੈਰ ਦਿਨ ਦੇ ਬੀਤ ਚੁੱਕੇ ਹਨ, ਆਉਣ ਵਾਲੇ ਦੋ ਪੈਰ ਪਤਾ ਨਹੀਂ ਵੇਖਾਂਗਾ ਕਿ ਨਾ ਵੇਖਾਂਗਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਤੂੰ ਵੀ ਮੌਤ ਨੂੰ ਦੂਰ ਸਮਝਦਾ, ਮੌਤ ਇਤਨੀ ਦੂਰ ਨਹੀਂ ਹੈ। ਫਿਰ ਦੋਹਾਂ ਨੇ ਹੱਥ ਜੋੜੇ, ਉਹ ਮੇਰਾ ਦੇ ਸਾਈਂ ਆਪ ਕਿਰਪਾ ਕਰੋ, ਆਪ ਦੱਸੋ ਮੌਤ ਨੂੰ ਕਿਤਨੇ ਕੁ ਨੇੜੇ ਸਮਝਦੇ ਹੋ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਨਾਸਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਆਖਿਆ ਹਮ

ਬਖਸ਼ਿਸ਼ ਕਰਦੇ ਹਨ ਭਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਇਹ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੋਂ ਰਹਿ ਜਾਏਗਾ ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦਾ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਇੱਕ ਰਮਣੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ

ਕੁਵੇਰਾਂ ਦਾ ਜ਼ਿਕਰ ਹੈ ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ

ਬਾਦਸ਼ਾਹ ਦਰਬਾਰ ਸਜਿਆ ਹੋਇਆ ਹੈ ਤੇ ਸਾਹਮਣੇ ਇੱਕ ਗੁਰਸਿੱਖ ਹੱਥ ਜੋੜ ਕੇ ਖਲੋਤਾ ਹੈ ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਬਹੋੜੂ ਹੈ। ਕੀ ਆਖ ਰਿਹਾ ਹੈ? ਸਤਿਗੁਰੂ, ਦੁਨੀਆਂ ਦੇ ਸਾਰੇ ਸੁੱਖ

ਘਰ ਦੇ ਵਿੱਚ ਹਰ ਵੇਲੇ ਕਲੇਸ਼ ਬਣਿਆ ਰਹਿੰਦਾ ਹੈ। ਘਰ ਵਾਲੀ ਬੱਚੇ ਹਰ ਵੇਲੇ ਝਗੜਾ ਕਰਦੇ ਰਹਿੰਦੇ ਨੇ। ਦੁਨੀਆਂ ਦੇ ਸਾਰੇ ਸੁੱਖ ਮੇਰੇ ਕੋਲ ਨੇ ਤੇ ਮਨ ਕਰਕੇ ਮੈਂ ਬਹੁਤ ਦੁਖੀ ਰਹਿੰਦਾ ਹਾਂ। ਸਤਿਗੁਰੂ ਆਖਣ ਲੱਗੇ ਵੀ ਇੰਜ ਦੱਸ, ਤੂੰ ਕੰਮ ਕੀ ਕਰਦਾ ਹੈ, ਕਿਰਤ ਕੀ ਕਰਦਾ ਹੈ? ਅੱਜ ਜਦੋਂ ਸਤਿਗੁਰਾਂ ਨੇ ਇਹਨਾਂ ਪੁੱਛਿਆ ਨਾ, ਅੱਜ ਇਸਨੇ ਇੱਕ ਵੀ ਗੱਲ ਨਹੀਂ ਛੁਪਾਈ, ਸਾਰੇ ਉਗਣ ਦੱਸ ਦਿੱਤੇ। ਸਤਿਗੁਰੂ, ਮੈਂ ਸੁਨਿਆਰ ਦਾ ਕੰਮ ਕਰਦਾ ਹਾਂ, ਸੋਨੇ ਦੀ ਮੇਰੀ ਦੁਕਾਨ ਹੈ, ਮੈਂ ਬੜਾ ਹੀ ਵੱਡਾ ਅਪਰਾਧੀ ਹਾਂ, ਬੜਾ ਹੀ ਵੱਡਾ ਗੁਨਾਹਗਾਰ ਹਾਂ, ਬੜੀਆਂ ਠੱਗੀਆਂ ਕਰਦਾ। ਹੋਰ ਤੇ ਇੱਕ ਪਾਸੇ ਮੇਰੇ ਮਾਤਾ ਪਿਤਾ ਵੀ ਮੇਰੇ ਕੋਲੋਂ ਕੋਈ ਗਹਿਣਾ ਬਣਾਉਣ ਵਾਸਤੇ ਆ ਜਾਣ ਤੇ ਚੌਥਾ ਹਿੱਸਾ ਉਸ ਗਹਿਣੇ ਵਿੱਚੋਂ ਵੀ ਮੈਂ ਟੁੱਕ ਲੈਂਦਾ। ਸਤਿਗੁਰੂ ਆਖਣ ਲੱਗੇ, ਓਏ ਭਲਿਆ, ਐਡੇ ਔਗਣਾਂ ਦੀ ਇਕੱਤਰ

ਸਤਨਾਮ ਬੋਲਿਆ ਜਾਵੇ ਤੇ ਗੁਜ਼ਾਰਾ ਹੀ ਨਹੀਂ ਹੁੰਦਾ। ਵਪਾਰ ਦੇ ਵਿੱਚ ਨਾ ਹੇਰਾ ਫੇਰੀ ਕਰੀਏ ਤੇ ਸਰਦਾ ਹੀ ਨਹੀਂ, ਪਰ ਸਤਸੰਗੀ ਉਹ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਹੈ ਭਲਿਆ ਹੇਰਾ ਫੇਰੀ ਕਰਕੇ ਧਨ ਤੂੰ ਇਕੱਤਰ ਕਰ ਲਵੇਂਗਾ, ਠੱਗੀਆਂ ਮਾਰ ਕੇ ਦੁਨੀਆ ਦੇ ਸਾਰੇ ਸੁੱਖ ਬਣਾ ਸਕਦਾ ਹੈ। ਪਰ ਇੱਕ ਗੱਲ ਸੁਣ ਲੈ, ਉਸ ਧਨ ਦੇ ਵਿੱਚੋਂ ਪਾਪਾਂ ਦੀ ਕਮਾਈ ਦੇ ਨਾਲ ਤੂੰ ਦੁਨੀਆ ਦੇ ਸੁੱਖ ਤੇ ਬਣਾ ਸਕਦਾ ਹੈ, ਮਨ ਦਾ ਸੁੱਖ ਨਹੀਂ ਬਣਾ ਸਕਦਾ। ਮਨ ਕਰਕੇ ਕਦੇ ਵੀ ਤੂੰ ਸੁਖੀ ਨਹੀਂ ਹੋਵੇਂਗਾ। ਦੁਨੀਆ ਵਿੱਚ ਦੇਖਦੇ ਹਾਂ ਬੇਸ਼ੁਮਾਰ ਧਨ ਵਾਲੇ ਬੰਦੇ, ਸਾਰੇ ਸੁੱਖ ਕੋਲ ਨੇ ਤੇ ਮਨ ਹਰ ਵੇਲੇ ਦੁਖੀ, ਕਿਉਂਕਿ ਕਮਾਈ ਪਾਪ ਦੀ ਹੈ। ਦੂਜੇ ਪਾਸੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ, ਧਰਮ ਦੀ ਕਿਰਤ ਕਰਨ ਵਾਲੇ, ਮਿਹਨਤ ਮਜ਼ਦੂਰੀ ਕਰਨ ਵਾਲੇ ਅੱਤ ਦੇ ਗਰੀਬ, ਸਵੇਰ ਦਾ ਪ੍ਰਸ਼ਾਦਾ ਛਕਿਆ ਹੈ, ਪਤਾ ਨਹੀਂ ਸ਼ਾਮ ਦਾ ਮਿਲਣਾ ਹੈ ਜਾਂ ਨਹੀਂ, ਪਰ ਮਨ ਬਹੁਤ ਸੁਖੀ ਹੈ, ਕਿਉਂਕਿ ਕਿਰਤ ਧਰਮ ਦੀ ਹੈ। ਤੂੰ ਬਲਵੰਚ ਲੋਕ ਕਰੇ ਸਭ ਜਾਣੇ ਜਾਣੀ ਰਾਮ, ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਤੂੰ ਜਿੰਨਾ ਮਰਜ਼ੀ ਲੁਕ ਕੇ ਪਾਪ ਕਰ ਲੈ, ਉਹ ਜਾਣੀ ਜਾਣ ਮਾਲਕ ਤੈਨੂੰ ਸਭ ਜਗ੍ਹਾ ਦੇਖ ਲੈਂਦਾ ਹੈ। ਉਹਦੀ ਅੱਖੋਂ ਓਲੇ ਤੂੰ ਕਿਤੇ ਵੀ ਨਹੀਂ ਹੋ ਸਕਦਾ। ਸਤਿਗੁਰਾਂ ਨੇ ਆਖਿਆ ਗੁਰਸਿੱਖਾ, ਜੇ ਸੁੱਖ ਚਾਹੁੰਦਾ ਹੈ ਮਨ

ਪੰਜਾਹ ਦੇ 500 ਬਣਾ ਕੇ ਇਸਨੇ ਮੁਕਦਮਾ ਕਰ ਦਿੱਤਾ ਹੈ। ਤੇ ਜਿਹੜਾ ਬੰਦਾ 50 ਰੁਪਏ ਨਹੀਂ ਦੇ ਸਕਦਾ ਤੇ 500 ਕਿੱਥੋਂ ਦੇਵੇਗਾ। ਦਰਬਾਰੇ ਸਰਕਾਰੇ ਇਸਨੇ ਪਹੁੰਚ ਕਰਕੇ ਮੁਕਦਮਾ ਜਿੱਤਿਆ ਤੇ ਉਸ ਗਰੀਬ ਨੂੰ ਘਰੋਂ ਕਢਾ ਦਿੱਤਾ, ਉਸਦਾ ਘਰ ਕਬਜ਼ੇ ਵਿੱਚ ਕਰ ਲਿਆ। ਆਹ ਮੁਕਦਮਾ ਜਿੱਤ ਕੇ ਤੇ ਗੁਰੂ ਦਾ ਧੰਨਵਾਦ ਕਰਨ ਵਾਸਤੇ ਆਇਆ। ਆ ਜਦੋਂ ਸੁਣਾਇਆ ਨੇ ਬਾਬਾ ਜੀ ਕਹਿੰਦੇ ਹੋਏ ਭਲਿਆ, ਗਰੀਬ ਨੂੰ ਧੱਕੇ ਮਾਰ ਕੇ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਖੁਸ਼ੀਆਂ ਲੈਣ ਆਇਆ। ਜਾ ਜੇ ਖੁਸ਼ੀਆਂ ਲੈਣੀਆਂ ਨੇ ਪਹਿਲਾਂ ਉਸਨੂੰ ਗਰੀਬ ਨੂੰ ਘਰ ਬਿਠਾ, ਉਹਦੇ ਬੱਚੇ ਠੰਡ ਦੇ ਨਾਲ ਬਿਲਕ ਰਹੇ ਨੇ, ਉਸ ਗਰੀਬ ਨੂੰ ਘਰ ਬਿਠਾ, ਜਦੋਂ ਗਰੀਬ ਦੀ ਸੇਵਾ ਕਰੇਗਾ ਗੁਰੂ ਨਾਨਕ ਖੁਸ਼ ਹੋ ਜਾਵੇਗਾ। ਸੋਝੀ ਆ ਗਈ।

ਕੇ ਸਿੱਖੋ। ਉਹ ਮੇਰੇ ਦੁਸ਼ਟ ਦਮਨ ਪਿਤਾ ਸਾਹਿਬ ਕਲਗੀਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਟ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ

ਸ਼ਰਨਾਟਾ ਛਾ ਗਿਆ, ਸੰਗਤਾਂ ਹੈਰਾਨ ਹੋ ਗਈਆਂ, ਬਲਿਹਾਰੇ ਜਾਵਾਂ ਕਲਗੀਆਂ ਵਾਲੇ ਦੇ। ਸੰਗਤਾਂ ਦੇ ਵਿੱਚੋਂ ਇੱਕ ਸ਼ਰਧਾਲੂ ਸਿੱਖ ਲਾਹੌਰ ਦੇ ਰਹਿਣ ਵਾਲਾ ਭਾਈ ਦਇਆ ਰਾਮ ਗਲ ਦੇ ਵਿੱਚ ਪੱਲਾ ਪਾ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਸਿਰ ਧਰ ਦਿੱਤਾ, ਕਹਿੰਦਾ ਲੈ ਲਓ ਦਾਤਾ ਸੀ ਸਾਧ ਰਹੇ।

ਭਾਈ ਦਇਆ ਰਾਮ ਲਾਹੌਰ ਦਾ ਰਹਿਣ ਵਾਲਾ ਏ ਉਮਰ 30 ਸਾਲ ਹੈ ਗਲ ਦੇ ਵਿੱਚ ਪੱਲਾ ਪਾਇਆ ਹੋਇਆ ਹੈ

ਲੈ ਪੇਖ ਉਹ ਸਰਾਪ ਦੇਵਣ ਨੂੰ ਧਾਇਆ। ਜਦ ਦੁਰਬਾਸ਼ਾ ਨੇ ਦੇਖਿਆ ਕਿ ਇਹਨੇ ਵਰਤ ਤੋੜ ਲਿਆ ਤਾਂ ਉਹ ਸਰਾਪ ਦੇਣ ਵਾਸਤੇ ਤਿਆਰ ਹੋ ਗਿਆ। ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਕਹਿਣ ਲੱਗਾ, ਰਾਜਨ, ਤੂੰ ਮੈਨੂੰ ਭੋਜਨ ਛਕਾਏ ਬਗੈਰ ਵਰਤ ਤੋੜਿਆ ਹੈ, ਮੈਂ ਤੈਨੂੰ ਜਿਉਂਦਾ ਨਹੀਂ ਛੱਡਣਾ, ਇਹਦੀ ਸਜ਼ਾ ਦੇਵਾਂਗਾ, ਸਰਾਪ ਵੀ ਦੇਵਾਂਗਾ। ਰਾਜੇ ਨੇ ਕਿਹਾ, ਮਹਾਰਾਜ, ਮੇਰਾ ਕਸੂਰ ਨਹੀਂ, ਦੇਰ ਹੋਣ ਕਾਰਨ ਵਿਦਵਾਨਾਂ ਦੀ ਸਲਾਹ ਤੇ ਮੈਂ ਵਰਤ ਤੋੜੇ, ਪਰ ਦੁਰਬਾਸ਼ਾ ਰਿਖੀ ਨੇ ਇੱਕ ਨਾ ਸੁਣੀ। ਆਪਣੀ ਇੱਕ ਲਿੱਟ ਪੁੱਟ ਕੇ ਵਾਲਾਂ ਦੀ ਉਹਨੂੰ ਮਸਲ ਕੇ ਸੁੱਟਿਆ, ਜਿਹਦੇ ਵਿੱਚੋਂ ਇੱਕ ਬੜੀ ਭਿਆਨਕ ਚੜੇਲ ਪੈਦਾ ਹੋਈ, ਜਿਹਦੇ ਹੱਥ ਵਿੱਚ ਤਲਵਾਰ ਹੈ। ਔਰ ਦੁਰਬਾਸ਼ਾ ਰਿਖੀ ਨੇ ਹੁਕਮ ਕੀਤਾ ਉਸ ਚੜੇਲ ਨੂੰ, ਜਿਹੜੀ ਚੜੇਲ ਆਪਣੀ ਸ਼ਕਤੀ ਨਾਲ ਪੈਦਾ ਕੀਤੀ, ਚੜੇਲ ਨੂੰ ਕਿਹਾ, ਇਹ ਜਿਹੜਾ ਰਾਜਾ ਅਮਰੀਕ ਹੈ, ਇਹਨੇ ਮੇਰਾ ਸਤਿਕਾਰ ਨਹੀਂ ਕੀਤਾ, ਇਹਨੇ ਵਰਤ ਤੋੜਿਆ ਮੇਰੇ ਆਉਣ ਤੋਂ ਪਹਿਲਾਂ, ਇਸ ਕਰਕੇ ਤੂੰ ਇਸ ਨੂੰ

ਪੁੱਤਰ ਬਾਦਸ਼ਾਹ ਰਿਸ਼ੀ ਨੇ ਹੁਕਮ ਕੀਤਾ, ਉਹ ਚੁੜੇਲ ਜਿਹਦੇ ਹੱਥ ਵਿੱਚ ਕਿਰਪਾਨ ਹੈ, ਭਗਤ ਅਮਰੀਕ ਨੂੰ ਮਾਰਨ ਵਾਸਤੇ ਵਧੀ। ਸਾਰੇ ਦਰਬਾਰੀ ਮਹਾਂਪੁਰਸ਼ ਹੈਰਾਨ ਹੋ ਗਏ ਕਿ ਦੁਰਬਾਸ਼ਾ ਰਿਖੀ ਇੱਕ ਮਹਾਂਪੁਰਸ਼ ਹੋ ਕੇ ਇਹ ਕਿਹੜਾ ਅਧਰਮ ਦਾ ਕੰਮ ਕਰਨ ਲੱਗੇ। ਪਰ ਉਹ ਪਰਮੇਸ਼ਰ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਇਹ ਚੁੜੇਲ ਮਾਰਨ ਵਾਸਤੇ ਅੱਗੇ ਵਧੀ ਤਾਂ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ। ਜਿਹੜਾ ਸੁਦਰਸ਼ਨ ਚੱਕਰ ਸੀ ਉਹ ਕਾਲ ਰੂਪ ਹੋ ਕੇ, ਮੌਤ ਦਾ ਰੂਪ ਹੋ ਕੇ ਦੁਰਬਾਸ਼ਾ ਰਿਸ਼ੀ ਦੇ ਕੋਲ ਆ ਗਿਆ। ਸੁਦਰਸ਼ਨ ਚੱਕਰ ਨੇ ਸਾਰਿਆਂ ਤੋਂ ਪਹਿਲਾਂ ਉਸ ਚੁੜੇਲ ਦੀ ਉਹ ਬਾਂਹ ਵੱਢੀ ਜਿਹਦੇ ਵਿੱਚ ਉਹਨੇ ਕਿਰਪਾਨ ਫੜੀ ਸੀ, ਫਿਰ ਦੂਸਰੀ ਬਾਂਹ ਵੱਢੀ, ਫਿਰ ਸੁਦਰਸ਼ਨ ਚੱਕਰ ਨੇ ਉਸ ਚੁੜੇਲ ਦਾ ਗਲਾ ਵੱਢ ਕੇ ਉਸ ਦਾ ਅੰਤ ਕਰ ਦਿੱਤਾ। ਚੁੜੇਲ ਮਰ ਗਈ ਤੇ ਹੁਣ ਸੁਦਰਸ਼ਨ ਚੱਕਰ ਦੁਰਬਾਸ਼ਾ ਰਿਖੀ ਦੇ ਦੁਆਲੇ ਹੋ ਗਿਆ। ਤੇ ਦੁਰਬਾਸ਼ਾ ਰਿਖੀ ਜਿਹੜਾ ਬੜੇ ਹੰਕਾਰ ਵਿੱਚ ਗੁੱਸੇ ਨਾਲ ਅੱਖਾਂ ਲਾਲ ਕਰਕੇ ਕੋਲ ਖਲੋਤਾ ਸੀ, ਉਹ ਹੁਣ ਇੰਨਾ ਡਰ ਗਿਆ, ਇਹ ਵੀ ਭੁੱਲ ਗਿਆ ਕਿ ਮੈਂ ਇੱਕ ਰਿਸ਼ੀ ਹਾਂ, ਜੇ ਭੱਜਾਂਗਾ ਤੇ ਲੋਕ ਕੀ ਕਹਿਣਗੇ, ਪਰ ਜਾਨ ਸਭ ਨੂੰ ਪਿਆਰੀ ਹੈ। ਤਾਂ ਕੀ ਹੋਇਆ, ਬਾਹਮਣ ਭੰਨਾ ਜੀਓ ਲੈ, ਉਹ ਬਾਹਮਣ ਦੁਰਬਾਸ਼ਾ ਰਿਖੀ ਹੁਣ ਭੱਜ ਪਿਆ ਕਿ ਕਿਸੇ ਤਰ੍ਹਾਂ ਆਪਣੀ ਜਾਨ ਬਚਾਵਾਂ। ਬਾਹਮਣ ਭੰਨਾ ਜੀਓ ਲੈ ਰੱਖਿਆ ਨਾ ਹੰਗਣ ਦੇਵ ਸੁਭਾਇਆ। ਹੁਣ ਕੋਈ ਵੀ ਦੇਵੀ ਦੇਵਤਾ ਇਹਦੀ ਰੱਖਿਆ ਕਰਨ ਨੂੰ ਤਿਆਰ ਨਹੀਂ, ਕਿਉਂਕਿ ਜਿਹਨੂੰ ਭਗਵਾਨ ਮਾਰੇ ਉਹਨੂੰ ਫਿਰ ਕੌਣ ਬਚਾਵੇ। ਇਹ ਦੁਰਬਾਸ਼ਾ ਰਿਖੀ ਅਮਰੀਕ ਦੀ ਸਭਾ ਵਿੱਚ ਭੱਜਿਆ, ਇੰਦਰ ਲੋਕ ਚਲਾ ਗਿਆ। ਕਹਿਣ ਲੱਗਾ ਇੰਦਰ ਦੇਵਤੇ ਨੂੰ, ਮੇਰੀ ਜਾਨ ਬਚਾ। ਪਰ ਇੰਦਰ ਕਹਿਣ ਲੱਗਾ ਇਹ ਮੇਰੇ ਵੱਸ ਦੀ ਗੱਲ ਨਹੀਂ। ਤਾਂ ਦੁਰਬਾਸ਼ਾ ਰਿਖੀ ਸ਼ਿਵ ਲੋਕ ਨੂੰ ਚੱਲ ਪਿਆ। ਸ਼ਿਵਜੀ ਭਗਵਾਨ ਕਹਿਣ ਲੱਗੇ ਹੁਣ ਮੇਰੇ ਵੀ ਵੱਸ ਦੀ ਗੱਲ ਨਹੀਂ। ਦੁਰਬਾਸ਼ਾ ਰਿਖੀ ਹੁਣ ਬ੍ਰਹਮ ਲੋਕ ਨੂੰ ਗਿਆ ਤਾਂ ਬ੍ਰਹਮਾ ਜੀ ਕਹਿਣ ਲੱਗੇ ਤੈਨੂੰ ਬਚਾਉਣਾ ਹੁਣ ਮੇਰੇ ਵੱਸ ਦੀ ਵੀ ਗੱਲ ਨਹੀਂ। ਤਾਂ ਫਿਰ ਦੁਰਬਾਸ਼ਾ ਰਿਖੀ ਬੈਕੁੰਠ ਨੂੰ ਚਲਾ ਗਿਆ ਵਿਸ਼ਨੂੰ ਭਗਵਾਨ ਦੇ ਕੋਲ। ਤਾਂ ਵਿਸ਼ਨੂੰ ਭਗਵਾਨ ਕਹਿਣ ਲੱਗੇ ਕਿ ਮਵੀ ਤੈਨੂੰ ਨਹੀਂ ਬਚਾ ਸਕਦਾ। ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ, ਇੰਦਰ ਲੋਕ ਸ਼ਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ। ਸਾਰਿਓ ਪਾਸਿਓ ਇਸ ਨੂੰ ਆਸਰਾ ਜਦੋਂ ਨਾ ਮਿਲਿਆ, ਦੁਖੀ ਹੋ ਗਿਆ ਦੁਰਬਾਸ਼ਾ ਰਿਖੀ ਕਿ ਸੁਦਰਸ਼ਨ ਚੱਕਰ ਮੇਰਾ ਪਿੱਛਾ ਨਹੀਂ ਛੱਡਦਾ। ਤਾਂ ਉਸ ਵਕਤ ਦੇਵਤਿਆਂ ਭਗਵਾਨ ਸਨ ਸਿੱਖ ਦੇ ਸਭਨਾ ਸਮਝਾਇਆ, ਦੇਵਤਿਆਂ ਨੇ ਅਤੇ ਭਗਵਾਨ ਵਿਸ਼ਨੂੰ ਨੇ, ਸਾਰਿਆਂ ਨੇ ਸਿੱਖ ਦੇ ਇਹ ਸਿੱਖਿਆ ਦਿੱਤੀ, ਸਭਨਾ ਸਮਝਾਇਆ, ਸਾਰਿਆਂ ਨੇ ਸਮਝਾਇਆ ਹੈ ਕਿ ਦੁਰਬਾਸ਼ਾ ਤੂੰ ਭਗਤ ਨੂੰ ਬੁਰਾ ਕਰ, ਤੂੰ ਭਗਤ ਨੂੰ ਦੁੱਖ ਦੇਣਾ ਚਾਹਿਆ, ਇਸ ਕਰਕੇ ਅਗਰ ਉਹ ਭਗਤ ਚਾਹੇਗਾ ਤਾਂ ਹੀ ਤੂੰ ਬਚ ਸਕੇਗਾ, ਨਹੀਂ ਤਾਂ ਤੇਰਾ ਬਚਣਾ

ਕਿਸ ਤਰ੍ਹਾਂ ਉਹਨੇ ਭਗਤ ਅੰਬਰੀਕ ਦੀ ਰੱਖਿਆ ਕੀਤੀ। ਨਾ ਉਹਨੇ ਦੇ ਠਾਕਰ ਦੇਈ ਸੁਦਾਮੇ ਤਰੂ ਅਟਲ ਅੱਜ ਹੁਣਾ ਕਰਿਓ। ਅੰਬਰੀਕ ਦੀ ਤਰ੍ਹਾਂ ਸੁਦਾਮੇ ਤੇ ਕਿਰਪਾ ਕੀਤੀ, ਤਰੂ ਭਗਤ ਤੇ ਕਿਰਪਾ ਕੀਤੀ। ਭਗਤ ਹੇਤ ਮਾਰਿਓ ਹਰਨਾਕਸ਼, ਭਗਤ ਵਾਸਤੇ ਨਰਸਿੰਘ ਦਾ ਰੂਪ ਬਣਾ ਕੇ ਹਰਨਾਕਸ਼ ਦਾ ਅੰਤ ਕੀਤਾ। ਨਾਮਾ ਕਹੇ ਭਗਤ ਬਸ ਕੇ ਸਭ, ਅੱਜ ਹੂੰ ਬਲ ਕੇ ਦੁਆਰ ਕਰੋ। ਨਾਮਦੇਵ ਜੀ ਕਹਿੰਦੇ ਨੇ ਕੇਸਵ ਪਰਮੇਸ਼ਰ ਨੂੰ ਕਿਹਾ, ਸੋਹਣੇ ਕੇਸਾਂ ਵਾਲਾ ਪਰਮੇਸ਼ਰ, ਕਿ ਉਹ ਜਿਹੜਾ ਪਰਮੇਸ਼ਰ ਹੈ ਉਹ ਭਗਤਾਂ ਦੇ ਵਾਸ ਹੈ। ਇਸੇ ਵਾਸਤੇ ਤਾਂ ਅੱਜ ਤੱਕ ਉਹ ਬਲ ਰਾਜ ਦੇ ਦੁਆਰੇ ਤੇ ਖਲੋਤਾ ਹੋਇਆ ਹੈ। ਤਾਂ ਗੁਰੂ ਸਾਹਿਬ ਜੀ ਵੀ ਬਾਣੀ ਵਿੱਚ ਕਹਿੰਦੇ ਨੇ ਭਾਈ ਅੰਬਰੀਕ ਨੇ ਸਿਮਰਨ ਕੀਤਾ, ਰਾਜਾ ਹੋਣ ਦੇ ਨਾਲ ਰਾਜ ਵੀ ਕਮਾਇਆ ਤੇ ਸਿਮਰਨ ਵੀ, ਤੇ ਅਭੈ ਪਦ ਨੂੰ ਪ੍ਰਾਪਤ ਹੋ ਗਿਆ। ਆਓ ਭਾਈ ਤੁਸੀਂ ਵੀ ਸਿਮਰਨ ਕਰੋ, ਦੁਨੀਆਂ ਦੇ ਕੰਮ ਕਾਰ ਕਰਦਿਆਂ ਅਤੇ ਆਪਣੇ ਜੀਵਨ ਨੂੰ

ਉਹਨਾਂ ਦੀ ਮਾਤਾ ਵੀ ਧੰਨ ਹੈ ਜਿਸ ਮਾਤਾ ਨੇ ਐਸੇ ਮਹਾਂਪੁਰਖਾਂ ਨੂੰ ਜਨਮ ਦਿੱਤਾ ਹੈ। ਤਾਂਹੀਓ ਕਿਹਾ ਕਿ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ ਜਾਂ ਭਗਤ ਹੋਵੇ ਤਾਂ ਜਾਂ ਸੂਰਮਾ ਜਾਂ ਦਾਨੀ ਦਾਤਾ ਹੋਵੇ ਐਸੇ ਭਗਤ ਐਸੇ ਪੂਰਨ ਮਹਾਂਪੁਰਖ ਜਿਸ ਮਾਤਾ ਨੇ ਇੱਕ ਨੂੰ ਨਹੀਂ ਅਨੇਕਾਂ ਹੀ ਜੀਵਾਂ ਨੂੰ ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਏ ਕਿਉਂਕਿ ਜਨਮ ਤਾਂ ਉਹਨਾਂ ਦਾ ਹੁੰਦਾ ਹੀ ਨਹੀਂ ਜਨਮ ਮਰਨ ਦੋਹੂੰ ਮੈਂ ਨਾ ਹੀ ਜਨ ਪਰ ਉਪਕਾਰੀ ਆਏ ਵੀ ਮਾਤਾ ਨੇ ਜਨਮ ਨਹੀਂ ਦਿੱਤਾ ਮਾਤਾ ਨੇ ਸਾਨੂੰ ਦਰਸ਼ਨ ਕਰਵਾਏ ਪਤਾ ਨਹੀਂ ਉਸ ਮਾਤਾ ਦੀ ਕਿੱਡੀ ਵੱਡੀ ਕਮਾਈ ਹੈ ਬਿਨਾਂ ਕਮਾਈਆਂ ਤੋਂ ਐਸੇ ਮਹਾਂਪੁਰਖਾਂ ਦੀ ਸੇਵਾ ਨਹੀਂ ਮਿਲਦੀ ਐਸਾ ਮਾਣ ਜੋ ਨਿਰੰਕਾਰ ਨਾਲ ਇੱਕ ਮਿੱਕ ਹੋਣ ਮਹਾਂਪੁਰਖ ਉਸ ਮਹਾਂਪੁਰਖ ਦੀ ਐਵੇਂ ਕੋਈ ਹਰ ਕੋਈ ਮਾਂ ਨਹੀਂ ਬਣ ਸਕਦੀ ਵੀ ਹਰੇਕ ਹੀ ਮਾਂ ਬਣ ਜਾਵੇ ਠੀਕ ਹੈ ਉਹਨਾਂ ਵਾਸਤੇ ਵੱਡੀਆਂ ਮਾਵਾਂ ਦੇ ਸਮਾਨ ਹੁੰਦੀਆਂ ਹਨ ਪਰ ਜਿਹੜਾ ਦਰਜਾ ਹੈ ਜਿਹੜਾ ਮਾਂ ਦਾ ਮਰਾਤਬਾ ਮਿਲਣਾ ਹੈ ਨਾ ਇਹ ਬਹੁਤ ਕੋਈ ਵੱਡੀ ਕਮਾਈ ਮਾਂ ਦੀ ਕੀਤੀ ਹੁੰਦੀ ਸਾਰਾ ਸੰਸਾਰ ਉਹਨਾਂ ਮਹਾਂਪੁਰਖਾਂ ਨੂੰ ਆਪਣਾ ਮਾਂ ਬਾਪ ਸਮਝਦੇ ਹਨ ਵੀ ਸੱਚੇ ਮਾਤਾ ਪਿਤਾ ਜੇ ਜਾਂ ਗੁਰੂ ਹੈ ਜਾਂ ਗੁਰੂ ਦੇ ਪਿਆਰੇ ਹਨ ਕਿਉਂਕਿ ਦੁਨਿਆਵੀ ਮਾਤਾ ਪਿਤਾ ਤਾਂ ਇੱਥੇ ਸੰਸਾਰ ਵਿੱਚ ਰਹਿ ਜਾਂਦੇ ਹਨ ਨਾ ਮਾਤਾ ਪਿਤਾ ਦਾ ਪਿਆਰ ਤੇ ਨਾ ਪੁੱਤਰਾਂ ਦਾ ਪਿਆਰ ਹੁੰਦਾ ਹੈ ਚਲੋ ਮਾਪੇ ਤਾਂ ਫੇਰ ਵੀ ਕਰਦੇ ਪਰ ਪੁੱਤਰ ਭੁੱਲ ਜਾਂਦੇ ਹਨ ਸੱਚੇ ਮਾਤਾ ਪਿਤਾ ਗੁਰੂ ਹੈ ਤੇ ਜਾਂ ਗੁਰੂ ਦੇ ਪਿਆਰੇ ਮਹਾਂਪੁਰਖ ਹਨ ਵੀ ਜਿਨ੍ਹਾਂ ਨੂੰ ਸਾਰਾ ਸੰਸਾਰ ਆਪਣਾ ਮਾਂ ਬਾਪ ਦੇ ਸਮਾਨ ਸਮਝਦੇ ਹਨ ਵੀ ਸੱਚੇ ਮਾਤਾ ਪਿਤਾ ਸਾਡੇ ਇਹ ਮਹਾਂਪੁਰਖ ਹਨ ਤੇ ਉਹ ਮਹਾਂਪੁਰਖ ਅੱਗੇ ਮਾਂ ਕਹਿਣ ਜਾਂ ਪਿਤਾ ਕਹਿਣ ਤਾਂ ਇਉਂ ਸਮਝੀਏ ਕਿ ਉਸ ਮਾਤਾ ਪਿਤਾ ਦੀ ਬਹੁਤ ਵੱਡੀ ਕਮਾਈ ਹੈ ਜਿਸ ਮਾਤਾ ਪਿਤਾ ਨੇ ਐਸੇ ਮਹਾਂਪੁਰਖਾਂ ਦੇ ਸਾਨੂੰ ਦਰਸ਼ਨ ਕਰਵਾਏ ਹਨ ਉਹਨਾਂ ਮਹਾਂਪੁਰਖਾਂ ਦੀ ਕਮਾਈ ਦਾ ਸਦਕਾ ਨਾਮ ਜਪਿਆ ਕੱਲਾ ਜਪਿਆ ਨਹੀਂ ਨਾਮ ਜਪਾਇਆ ਵੀ ਹੈ ਤੇ ਉਹਨਾਂ ਨੂੰ ਸਾਹਿਬ ਨੇ ਕਿਹਾ ਕਿ ਧੰਨ ਧੰਨ ਧੰਨ ਜਨ ਆਇਆ ਉਹਦਾ ਆਉਣਾ ਧੰਨ ਹੈ ਮਨ ਕਰਕੇ ਬਾਣੀ ਕਰਕੇ ਤੇ ਤਨ ਕਰਕੇ ਉਹਨਾਂ ਨੂੰ ਧੰਨ ਕਹੀਏ ਵੀ ਜਿਨ੍ਹਾਂ ਦੇ ਆਉਣ ਦੇ ਨਾਲ ਹੋਇਆ ਕਿ ਜਿਸ ਪ੍ਰਸਾਦ ਸਭ ਜਗਤ ਉਤਰਾਇਆ ਇੱਕ ਨਹੀਂ ਦੋ ਨਹੀਂ ਸਾਰਾ ਜਗਤ ਸੰਸਾਰ ਤਰ ਜਾਂਦਾ ਹੈ ਸਾਰੇ ਸੰਸਾਰ ਨੂੰ ਮਹਾਂਪੁਰਖ ਨਾਮ ਜਪਾ ਕੇ ਤਾਰ ਦਿੰਦੇ ਹਨ ਭਗਵਾਨ ਰਾਮ ਚੰਦਰ ਮਹਾਰਾਜ ਜਦੋਂ ਲੰਕਾ ਨੂੰ ਜਾਣ ਲੱਗੇ ਨਾ ਮਾਤਾ ਸੀਤਾ ਨੂੰ ਲੈਣ ਵਾਸਤੇ ਕਿਉਂਕਿ ਬਿਨਾਂ ਲੜਾਈ ਤੋਂ ਬਿਨਾਂ ਜੰਗ ਯੁੱਧ ਤੋਂ ਇਹ ਕੰਮ ਨਹੀਂ ਸੀ ਹੋਣਾ ਫੌਜ ਵਾਸਤੇ ਰਸਤਾ ਕੋਈ ਨਹੀਂ
ਵੀ ਫੌਜ ਨੂੰ ਅੱਗੇ ਕਿਵੇਂ ਲਿਜਾਈਏ, ਸਮੁੰਦਰ ਹੈ। ਤਾਂ ਬੇਨਤੀ ਕੀਤੀ ਗਰੀਬ ਨਵਾਜ, ਆਪ ਕਿਰਪਾ ਕਰੋ, ਅੱਗੇ ਰਸਤਾ ਕੋਈ ਨਹੀਂ, ਬੇਸ਼ੁਮਾਰ ਪਾਣੀ ਸਮੁੰਦਰ ਹੈ, ਵੀ ਪਾਰ ਕਿਵੇਂ ਹੋਈ, ਜੇ ਪਾਰ ਨਹੀਂ ਹੁੰਦੇ ਤਾਂ ਲੜਾਈ ਕਿਵੇਂ ਕਰੀਏ, ਇਹ ਰਾਵਣ ਨੂੰ ਜਿੱਤੀਏ ਕਿਵੇਂ, ਮਾਤਾ ਸੀਤਾ ਨੂੰ ਲੈ ਕੇ ਕਿਵੇਂ ਆਈਏ। ਉਹ ਮਾਤਾ ਸੀਤਾ ਜਦੋਂ 14 ਸਾਲ ਦਾ ਬਨਵਾਸ ਹੋਇਆ ਨਾ, ਰਾਮ ਜੀ ਨੇ ਸਮਝਾਇਆ ਕਿ ਸੀਤਾ ਤੂੰ ਮਹਿਲਾਂ ਵਿਚ ਰਹਿ, ਜੰਗਲਾਂ ਵਿਚ ਰਹਿਣਾ, ਬੜਾ ਭਿਆਨਕ ਰਸਤੇ ਹਨ, ਭਿਆਨਕ ਜੰਗਲ ਹੈ, ਤੂੰ ਮਹਿਲਾਂ ਵਿਚ ਰਹਿਣ ਵਾਲੀ ਤੈਨੂੰ ਬੜਾ ਦੁੱਖ ਹੋਵੇਗਾ। ਤਾਂ ਮਾਤਾ ਸੀਤਾ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਸਾਰੇ ਦੁੱਖ ਮਨਜ਼ੂਰ ਹੈ, ਪਰ ਤੁਹਾਡਾ ਵਿਛੋੜਾ ਨਹੀਂ ਮੈਂ ਸਹਿ ਸਕਦੀ, ਵੀ ਤੁਹਾਡੇ ਬਿਨਾਂ ਮੈਂ ਮਰ ਜਾਵਾਂ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ ਹੈ, ਐਸਾ ਭਗਵਾਨ ਦੇ ਚਰਨਾਂ ਨਾਲ ਪਿਆਰ ਹੈ ਮਾਤਾ ਸੀਤਾ ਦਾ। ਦੁੱਖ ਸਾਰੇ ਮੈਨੂੰ ਕਬੂਲ ਹਨ, ਪਰ ਮੈਂ ਤੁਹਾਡਾ ਵਿਛੋੜਾ ਨਹੀਂ ਸਹਿ ਸਕਦੀ, ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਤੁਹਾਡੇ ਚਰਨਾਂ ਦੀ ਸੇਵਾ ਤੋਂ ਬਿਨਾਂ ਮੈਂ ਮਰ ਜਾਵਾਂ। ਤਾਂ ਭਗਵਾਨ ਨੇ ਕਿਹਾ ਫਿਰ ਹੁਣ ਇਸ ਤਰ੍ਹਾਂ ਕਰੋ, ਪੱਥਰਾਂ ਦਾ ਪੁਲ ਬਣਾ ਲਓ, ਸੈਲ ਪੱਥਰ ਮੈਂ ਜੰਤੂ ਪਾਏ, ਪਸ਼ੂ ਪਰੇਤ ਮੋਦ ਕੋ ਤਾਰੇ ਤੇ ਪਾਹੇ ਨੂੰ ਪਾਰ ਉਤਾਰੇ, ਪਰ ਇਹ ਪੱਥਰ ਤਾਂ ਤਰਨਗੇ, ਇੱਕ ਪਾਸੇ ਰਾਰਾ ਅੱਖਰ ਲਿਖੋ ਤੇ ਦੂਸਰੇ ਪੱਥਰ ਦੇ ਪਾਸੇ ਮੰਮਾ ਲਿਖੋ। ਪੱਥਰ ਆ ਪਾਣੀ ਤੇ ਕਦੇ ਤਰ ਨਹੀਂ ਸਕਦੇ, ਜੇ ਪੱਥਰਾਂ ਨੂੰ ਤਾਰਨਾ ਹੈ ਤਾਂ ਨਾਮ ਨੇ ਤਾਰਨਾ ਹੈ, ਹੁਕਮ ਮੰਨ ਕੇ ਇਵੇਂ ਕਰਿਆ। ਭਗਵਾਨ ਰਾਮ ਚੰਦਰ ਮਹਾਰਾਜ ਨੇ ਪੁਲ ਬਣਾਇਆ ਪੱਥਰਾਂ ਦਾ, ਆਪਣਾ ਬਚਨ ਕਰ ਦਿੰਦੇ, ਹੁਕਮ ਕਰ ਦਿੰਦੇ ਤੇ ਪੱਥਰ ਤਰ ਸਕਦੇ ਹਨ। ਪਰ ਸੋਚਿਆ ਕਿ ਨਾਮ ਦੀ ਮਹਿਮਾ ਦੱਸੀਏ ਸੰਸਾਰ ਨੂੰ, ਵੀ ਨਾਮ ਨਾਲ ਜੇ ਇਤਨੇ ਭਾਰੇ ਪੱਥਰ ਤਰ ਸਕਦੇ ਹਨ ਨਾ, ਇਹ ਨਾਮ ਪਾਪੀਆਂ ਨੂੰ ਵੀ ਭਾਰਿਆਂ ਨੂੰ ਤਾਰੇਗਾ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਇਉਂ ਦਰਸਾਈ, ਇਸੇ ਤਰ੍ਹਾਂ ਸਾਨੂੰ ਮਹਾਂਪੁਰਖ ਕਿਵੇਂ ਤਾਰਦੇ ਹਨ, ਅਸੀਂ ਪੱਥਰਾਂ ਨਾਲੋਂ ਵੀ ਭਾਰੇ ਹੋਏ, ਕਿਉਂਕਿ ਪਾਪੀ ਪੱਥਰਾਂ ਨਾਲੋਂ ਵੀ ਭੈੜੇ ਹੁੰਦੇ ਹਨ। ਤਾਂ ਮਹਾਂਪੁਰਖ ਨਾਮ ਜਪਾ ਕੇ ਪਤਾ ਨਹੀਂ ਕਿੰਨੇ ਕੁ ਪਾਪੀਆਂ ਨੂੰ ਉਤਾਰਦੇ ਹਨ, ਆਪ ਨਾਮ ਜਪਦੇ ਹਨ ਤੇ ਸਾਨੂੰ ਨਾਮ ਜਪਾਉਂਦੇ ਹਨ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਉੱਤਰ ਆਇਆ, ਸਾਰੇ ਸੰਸਾਰ ਨੂੰ ਤਾਰਦੇ ਹਨ, ਚਾਹੇ ਆਪਣੇ ਸਰੀਰ ਤੇ ਦੁੱਖ ਵੀ ਸਹਾਰਦੇ ਹਨ, ਤਕਲੀਫਾਂ ਵੀ ਆਉਂਦੀਆਂ ਹਨ, ਤੇ ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਪਰ ਉਹਨਾਂ ਦੀ ਡਿਊਟੀ ਹੁੰਦੀ ਹੈ ਦਰਗਾਹ ਵਿੱਚੋਂ ਵੀ ਜਾਓ, ਜਾ ਕੇ ਸੰਸਾਰ ਨੂੰ ਤਾਰੋ, ਕਲਯੁਗੀ ਜੀਵ ਭੁੱਲੇ ਹੋਏ ਹਨ ਮੇਰੇ ਨਾਲ ਜੋੜੋ, ਤੇ ਜਨ ਆਵਨ ਕਾ ਇਹ ਸਵਾਓ, ਆਪਾਂ ਵੀ ਸੰਸਾਰ ਵਿੱਚ ਆਏ ਹਾਂ, ਪਤਾ ਨਹੀਂ ਕਿੰਨੇ ਕੁ ਜੀਵ ਆਏ, ਗਾਹਾਂ ਨੂੰ ਆਉਣੇ ਹਨ, ਉਹਨਾਂ ਦਾ ਆਉਣਾ ਤੇ ਸਾਡਾ ਆਉਣਾ ਬੜਾ ਫਰਕ ਹੈ,
ਅਸੀਂ ਆਪਣੇ ਕਰਮਾਂ ਪਾਪਾਂ ਦੇ ਵਧੇ ਹੋਏ ਕਰਮਾਂ ਦੇ ਵਧੇ ਹੋਏ ਸੰਸਾਰ ਵਿਚ ਜਨਮ ਲੈਣੇ ਆ, ਪਰ ਮਹਾਂਪੁਰਖ ਆਉਂਦੇ ਹਨ ਸਾਨੂੰ ਤਾਰਨ ਵਾਸਤੇ, ਉਹਨਾਂ ਨੂੰ ਕੋਈ ਲੋੜ ਨਹੀਂ ਹੁੰਦੀ, ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤੇ ਹੁੰਦੇ, ਕਰਮਾਂ ਧਰਮਾਂ ਤੋਂ ਉਹ ਰਹਿਤ ਹੁੰਦੇ ਹਨ। ਜਨ ਆਵਨ ਕਾ ਇਹਾ ਸਵਾਹੁ, ਜਨ ਕਾ ਸੰਗ ਚਿਤ ਆਵੈ ਨਾ, ਉਹਨਾਂ ਦਾ ਇਹੀ ਸਵਾਰਥ ਹੈ ਵੀ ਸਾਨੂੰ ਤਾਰਨਾ, ਤੇ ਜਦੋਂ ਉਹਨਾਂ ਦੇ ਦਰਸ਼ਨ ਹੋ ਜਾਣ ਆਪਣੇ ਆਪ ਹੀ ਵਾਹਿਗੁਰੂ ਚੇਤੇ ਆਉਂਦਾ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪਾਂ ਵੀ ਸਭ ਮਾਈ ਭਾਈ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਬਰਸੀ ਮਨਾ ਰਹੇ ਹਾਂ, ਉਹਨਾਂ ਦਾ ਕੋਈ ਜਸ ਜਾਂ ਕੋਈ ਵਡਿਆਈ ਜਾਂ ਇਉਂ ਕਹੋ ਕਿ ਕਿੰਨਿਆਂ ਕੁ ਨੂੰ ਤਾਰਿਆ ਹੈ ਤੇ ਕਿੰਨੇ ਕੁ ਹੁਣ ਤਾਰ ਰਹੇ, ਉਹਨਾਂ ਦੀ ਕਮਾਈ ਦਾ ਸਦਕਾ ਅੱਗੇ ਨੂੰ ਪਤਾ ਨੀ ਕਿੰਨਿਆਂ ਕੁ ਨੇ ਤਰਨਾ ਹੈ। ਵਡਿਆਈ ਕੋਈ ਮਹਿਮਾ ਨਹੀਂ ਕਰ ਸਕਦੇ, ਸਿਰਫ ਇਤਨਾ ਹੈ ਕਿ ਆਪਾਂ ਸਿਰ ਝੁਕਾਉਣਾ ਉਹਨਾਂ ਦੇ ਚਰਨਾਂ ਤੇ, ਨਮਸਕਾਰ ਹੀ ਕਰਨੀ ਹੈ ਜੀ, ਬਖਸ਼ ਲਵੋ ਸਮਤ ਬਖਸ਼ੋ। ਤੇ ਮਹਾਂਪੁਰਖ ਜਿਹੜਾ ਪਿਆਰ ਨਾਲ ਸਿਰ ਝੁਕਾਉਂਦਾ ਹੈ ਉਹਨੂੰ ਕੀ ਦਿੰਦੇ ਹਨ, ਜਾਂ ਪਿਆਰ ਨਾਲ ਮਹਾਂਪੁਰਖਾਂ ਵੱਲ ਕੋਈ ਚੱਲ ਕੇ ਆਉਂਦਾ ਉਹਨੂੰ ਕੀ ਮਿਲਦਾ ਹੈ। 100 ਬੰਦਾ ਮਾਰ ਦਿੱਤਾ, ਬੰਦਾ ਤਾਂ ਇੱਕ ਕੋਈ ਮਾਰ ਦੇ ਉਹਦਾ ਕਿਤਨਾ ਪਾਪ ਹੈ। ਕੋਈ ਬੰਦਾ ਬੰਦੇ ਨੂੰ ਮਾਰ ਦੇਵੇ ਨਾ, ਉਹਨੂੰ 7 ਜਨਮ ਕੋੜੀ ਦੇ ਮਿਲਦੇ ਹਨ, ਇਤਨਾ ਪਾਪ ਹੈ। ਇਹਨੇ ਇਤਨੇ ਖੂਨ ਕੀਤੇ ਤੇ ਦਿਲ ਕੰਬ ਗਿਆ, ਪਾਪਾਂ ਨੇ ਇਹਨੂੰ ਡਰਾਇਆ, ਹੁਣ ਲੱਭਦਾ ਹੈ ਕਿ ਮੈਂ ਵੀ ਕਿਵੇਂ ਬਖਸ਼ਿਆ ਜਾ ਸਕਦਾ। ਕੋਈ ਗੁਰਮੁਖ ਮਹਾਂਪੁਰਖਾਂ ਦਾ ਸਤਸੰਗੀ ਮਿਲ ਗਿਆ, ਬਈ ਜੇ ਤੂੰ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਕਰੇ ਉਹਨਾਂ ਦੇ ਚਰਨਾਂ ਵਿਚ ਜਾਵੇ ਤਾਂ ਤੂੰ ਬਖਸ਼ਿਆ ਜਾ ਸਕਦਾ, ਨਹੀਂ ਐਡੇ ਪਾਪੀ ਨੂੰ ਕੋਈ ਨਹੀਂ ਬਖਸ਼ ਸਕਦਾ। ਤਾਂ ਮਹਾਂਪੁਰਖਾਂ ਦੀ ਸੋਭਾ ਜਸ ਸੁਣ ਕੇ ਪਤਾ ਲੱਗਿਆ ਵੀ ਫਲਾਨੀ ਜਗ੍ਹਾ ਤੇ ਪੂਰਨ ਮਹਾਂਪੁਰਖ ਨਿਰੰਕਾਰ ਨਾਲ ਜੁੜੇ ਹੋਏ ਰਹਿੰਦੇ ਹਨ, ਕਿਉਂ ਨਾ ਮੈਂ ਉਹਨਾਂ ਦਾ ਜਾ ਕੇ ਦਰਸ਼ਨ ਕਰਾਂ ਤੇ ਬੇਨਤੀ ਕਰਕੇ ਆਪਣੇ ਗੁਨਾਹ ਬਖਸ਼ਾਵਾਂ। ਕਰੋਂ ਤੁਰ ਪਿਆ ਮਨਸਾ ਧਾਰ, ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ ਤੇ ਭੇਟਤ ਗੁਰਦਰਸਾਇਆ ਜੀ। ਇਉਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਦੇ ਸਥਾਨ ਨੂੰ ਤੁਰ ਪਿਆ, ਤੁਰਦਿਆਂ ਤੁਰਦਿਆਂ ਰਾਤ ਪੈ ਗਈ, ਆਰਾਮ ਕਰਿਆ ਵੀ ਚਲੋ ਅੰਮ੍ਰਿਤ ਵੇਲਾ ਹੋਵੇਗਾ ਤੇ ਅੱਗੇ ਫੇਰ ਜਾਵਾਂਗਾ। ਪਰ ਨਿਰੰਕਾਰ ਦੀ ਨੇਤ ਐਸੀ ਹੋਈ ਵੀ ਸੁੱਤੇ ਪਏ ਦੇ ਸੱਪ ਨੇ ਡੰਗ ਮਾਰਿਆ ਤੇ ਉਹਦੀ ਮੌਤ ਹੋ ਗਈ, ਮਰ ਗਿਆ ਬੇਚਾਰਾ। ਜਮਦੂਤ ਲੈਣ ਆ ਗਏ ਕਿਉਂਕਿ ਪਾਪੀ ਬੜਾ ਸੀ, ਵੀ ਜਿਹਨੇ 100 ਬੰਦਾ ਮਾਰ ਦਿੱਤਾ। ਜਮਦੂਤ ਆ ਗਏ ਤੇ ਮਗਰੇ ਦੇਵਤੇ ਵੀ ਆ ਗਏ, ਰਾਮਗਣ ਵੀ ਆ ਗਏ। ਜਮਦੂਤ ਕਹਿਣ ਲੱਗੇ ਇਤਨਾ ਵੱਡਾ ਪਾਪੀ, ਇਸ ਪਾਪੀ ਦੇ ਕੋਲ ਆਉਣ ਦਾ ਤੁਹਾਡਾ ਕੀ ਕੰਮ ਹੈ? ਰਾਮਗਣਾਂ ਨੇ ਦੇਵਤਿਆਂ ਨੇ ਕਿਹਾ ਕਿ ਚਾਹੇ ਬੇਸ਼ੱਕ ਪਾਪੀ ਸੀ, ਇਹਨੇ ਇਤਨੇ ਗੁਨਾਹ ਪਾਪ ਕੀਤੇ ਹਨ
ਪਰ ਹੁਣ ਤਾਂ ਮਹਾਂਪੁਰਖਾਂ ਵੱਲ ਜਾ ਰਿਹਾ ਸੀ ਨਾ। ਸਾਹਿਬ ਨੇ ਕਿਹਾ ਕਿ ਕੋਟ ਉਪਰਾਧੀ ਸੰਤ ਸੰਗ ਉਧਰ ਆਏ, ਜਮ ਤਾਂ ਕਹਿ ਨੇੜ ਨਾ ਆਵੇ। ਜਿਹਾ ਮਨੋਰਥ ਕਰ ਆਰਾਧੇ ਤੇ ਸੋ ਸੰਤਨ ਤੇ ਭਾਵੇ। ਕੋਟ ਅਪਰਾਧੀ ਇੱਕ ਨੀ ਕਰੋੜਾਂ ਅਪਰਾਧ ਗੁਨਾਹ ਕੀਤੇ ਹੋਣ ਤੇ ਜੇ ਮਹਾਂਪੁਰਖਾਂ ਦੇ ਵੱਲ ਜਾਵੇ ਤਾਂ ਉਹਦਾ ਵੀ ਉਧਾਰ ਹੋ ਜਾਂਦਾ। ਝਗੜਾ ਹੋ ਗਿਆ। ਦੇਵਤੇ ਕਹਿੰਦੇ ਅਸੀਂ ਲਿਜਾਣਾ ਕਿਉਂਕਿ ਇਹ ਪੂਰਨ ਮਹਾਂਪੁਰਖਾਂ ਵੱਲ ਜਾ ਰਿਹਾ ਸੀ। ਉਹ ਵੀ ਸੱਚੇ ਹੈ ਕਿ ਐਡਾ ਵੱਡਾ ਪਾਪੀ ਹੈ, ਅਸੀਂ ਲੈ ਕੇ ਜਾਣਾ। ਝਗੜਾ ਹੋ ਗਿਆ, ਕੋਈ ਫੈਸਲਾ ਨਹੀਂ ਹੋ ਰਿਹਾ। ਉਧਰੋਂ ਨਾਰਦ ਜੀ ਆ ਗਏ, ਪੁੱਛਿਆ ਵੀ ਕੀ ਝਗੜਾ ਤੁਹਾਡਾ ਹੈ, ਦੱਸਿਆ ਆਪੋ ਆਪਣਾ ਵੀ ਅਸੀਂ ਲਿਜਾਣਾ ਕਿਉਂਕਿ ਇਹ ਚਾਹੇ ਪਾਪੀ ਹੈ ਪਰ ਮਹਾਂਪੁਰਖਾਂ ਵੱਲ ਜਾ ਰਿਹਾ ਸੀ। ਤੇ ਜਮਦੂਤ ਕਹਿੰਦੇ ਨੇ ਕਿ ਇਹਨੇ ਇਤਨੇ ਪਾਪ ਕਰੇ, ਅਸੀਂ ਲੈ ਕੇ ਜਾਣਾ। ਨਾਰਦ ਜੀ ਕਹਿਣ ਲੱਗੇ ਸੱਚੇ ਤਾਂ ਤੁਸੀਂ ਦੋਏ ਲੱਗਦੇ ਹੋ ਵੀ ਇਹ ਪਾਪੀ ਹੈ, ਇਹਨਾਂ ਨੇ ਵੀ ਲੈਣ ਆਉਣਾ ਸੀ ਕਿਉਂਕਿ ਗੁਨਾਹਗਾਰ ਜੋ ਹੋਏ, ਪਰ ਮਹਾਂਪੁਰਖਾਂ ਵੱਲ ਜਾ ਰਿਹਾ ਤੇ ਦੇਵਤਿਆਂ ਦਾ ਵੀ ਬਚਨ ਸੱਚਾ ਲੱਗਦਾ। ਹੁਣ ਦੋਹਾਂ ਚ ਝੂਠਾ ਕੌਣ ਹੋਵੇ, ਕਿਹਨੂੰ ਕਹੀਏ ਸੱਚੇ ਦੋਏ ਲੱਗਦੇ ਹਨ। ਨਾਰਦ ਜੀ ਕਹਿਣਗੇ ਇੱਕ ਮੈਂ ਫੈਸਲਾ ਸੋਚਿਆ ਹੈ, ਜੇ ਤੁਹਾਨੂੰ ਮਨਜ਼ੂਰ ਹੋਵੇ ਜੀ, ਤੁਸੀਂ ਜਿਹੜਾ ਫੈਸਲਾ ਕਰੋਗੇ ਉਹ ਸਾਨੂੰ ਮਨਜ਼ੂਰ ਹੈ। ਕਹਿਣ ਲੱਗੇ ਆਪਾਂ ਇਹਦਾ ਰਾਹ ਮਿਲ ਲਈਏ ਵੀ ਘਰੋਂ ਕਿੰਨਾ ਚੱਲ ਕੇ ਆਇਆ ਤੇ ਅੱਗੇ ਮਹਾਂਪੁਰਖਾਂ ਦਾ ਸਥਾਨ ਕਿੰਨੀ ਦੂਰ ਰਹਿੰਦਾ। ਜੇ ਤਾਂ ਇਹ ਘਰੋਂ ਬਹੁਤਾ ਚੱਲ ਕੇ ਆਇਆ ਹੋਇਆ ਤੇ ਮਹਾਂਪੁਰਖਾਂ ਦਾ ਸਥਾਨ ਨੇੜੇ ਹੋਇਆ, ਫਿਰ ਤਾਂ ਇਹ ਦੇਵਤਿਆਂ ਦਾ ਬੰਦਾ ਹੈ। ਜੇ ਘਰੋਂ ਘੱਟ ਚੱਲ ਕੇ ਆਇਆ ਤੇ ਮਹਾਂਪੁਰਖਾਂ ਦਾ ਸਥਾਨ ਦੂਰ ਰਹਿੰਦਾ ਹੈ, ਫਿਰ ਇਹਨੂੰ ਜਮਦੂਤ ਲੈ ਕੇ ਜਾਣਗੇ। ਕਹਿਣ ਲੱਗੀ ਇਹ ਫੈਸਲਾ ਸਾਨੂੰ ਮਨਜ਼ੂਰ ਹੈ। ਜਦੋਂ ਰਸਤਾ ਮਿਣਿਆ, ਘਰੋਂ ਬਹੁਤਾ ਚੱਲ ਕੇ ਆਇਆ ਸੀ ਤੇ ਮਹਾਂਪੁਰਖ ਨੇੜੇ ਰਹਿੰਦੇ ਸਨ। ਇਤਨਾ ਪਾਪੀ ਤੇ ਗੁਨਾਹਗਾਰ ਜਿਹਨੂੰ ਸਜ਼ਾ ਮਿਲਣੀ ਸੀ, ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਸੀ ਤੇ ਤਾਂਹੀਓ ਸਾਹਿਬ ਨੇ ਕਿਹਾ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਵੀ ਪਿਆਸ ਹੈ, ਦਰਸ਼ਨ ਹੋਏ ਨਹੀਂ, ਦਰਸ਼ਨਾਂ ਵਾਸਤੇ ਜਾ ਰਿਹਾ ਸੀ। ਜਿਹਨੂੰ ਪਿਆਸ ਹੈ ਉਹਨੂੰ ਵੀ ਕੁਝ ਮਿਲਦਾ ਹੈ, ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਕੁਝ ਲਿਖਿਆ। ਹਾਂ, ਲਿਖਿਆ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਵੀ ਉਹਨਾਂ ਤੋਂ ਵੀ ਬਲਿਹਾਰ ਜਾਈਏ ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ। ਵੀ ਜਿਨ੍ਹਾਂ ਦੇ ਮਨ ਵਿੱਚ ਪਿਆਸ ਹੈ ਵੀ ਜਾ ਕੇ ਗੁਰੂ ਤੇ ਮਹਾਂਪੁਰਖਾਂ ਦੇ ਦਰਸ਼ਨ ਕਰੀਏ, ਪਰ ਦਰਸ਼ਨ ਅਜੇ ਹੋਏ ਨਹੀਂ, ਬਲਿਹਾਰ ਉਹਨਾਂ ਤੋਂ ਵੀ ਸਹਿਬ ਜਾਂਦੇ ਹਨ। ਇਹ ਹੈ ਪੂਰਨ ਮਹਾਂਪੁਰਖਾਂ ਦੀ, ਉਹ ਐਸੇ ਮਹਾਂਪੁਰਖ ਸਨ ਜੈਸੇ ਆਪਾਂ ਮਹਾਂਪੁਰਖਾਂ ਦੀ ਬਾਬਾ ਜੀ ਦੀ ਬਰਸੀ ਮਨਾ ਰਹੇ। ਵੀ ਮਹਾਂਪੁਰਖਾਂ ਨੂੰ ਆ ਕੇ ਨਮਸਕਾਰ ਕਰਨੇ, ਮਹਾਂਪੁਰਖਾਂ ਦੇ ਆ ਕੇ ਦਰਸ਼ਨ ਕਰਨੇ, ਇਹਦਾ ਵੀ ਬਹੁਤ ਵੱਡਾ ਲਾਭ ਹੁੰਦਾ ਹੈ। ਤਾਂ ਮਹਾਂਪੁਰਖਾਂ ਦੀ ਬਰਸੀ ਯਾਦ ਮਨਾਉਣ ਦਾ ਲਾਭ ਇਹੀ ਹੈ ਵੀ ਜੋ ਜੋ ਸਾਨੂੰ ਮਹਾਂਪੁਰਖ ਬਚਨ ਕਰਦੇ ਹਨ, ਜੋ ਸਾਨੂੰ ਬਚਨ ਕਹਿੰਦੇ ਹਨ ਜਾਂ ਸੁਣੇ ਹਨ ਜਾਂ ਅੱਗੇ ਸੁਣਨੇ ਹਨ, ਤਾਂ ਉਹਨਾਂ ਬਚਨਾਂ ਤੇ ਆਪਾਂ ਅਮਲ ਕਮਾਈ ਕਰੀਏ। ਚਾਹੇ ਮਹਾਂਪੁਰਖ ਬੇਅੰਤ ਬਚਨ ਕਰਦੇ ਹਨ ਮਨ ਸਮਝਾਵਣ ਕਾਰਨ, ਵੀ ਸਾਨੂੰ ਸਮਝਾਉਣ ਵਾਸਤੇ ਅਨੇਕਾਂ ਹੀ ਸਾਖੀਆਂ ਸੁਣਾਉਂਦੇ ਹਨ,
ਅਨੇਕਾਂ ਹੀ ਕੌਤੁਕ ਕਰਦੇ ਹਨ ਕਿਸੇ ਨਾ ਕਿਵੇਂ ਕਿਸੇ ਨਾ ਕਿਵੇਂ। ਪਰ ਸਾਰਿਆਂ ਦਾ ਸਾਰ ਸ੍ਰੇਸ਼ਟ ਇੱਕੋ ਹੀ ਗੱਲ ਹੈ, ਭਾਈ ਨਾਮ ਜਪੋ। ਸਾਖੀਆਂ ਤਾਂ ਬੇਅੰਤ ਸੁਣਾਉਂਦੇ ਹਨ, ਮਹਾਂਪੁਰਖ ਆਪਣੇ ਜੀਵਨ ਵਿਚ ਕਈਆਂ ਨੂੰ ਤਾਰਦੇ ਹਨ, ਕਈਆਂ ਦੇ ਕਾਰਜ ਰਾਸ ਕਰਦੇ ਹਨ ਤੇ ਕਈਆਂ ਨਾਲ ਐਸੇ ਚਮਤਕਾਰ ਹੁੰਦੇ ਹਨ। ਇਹ ਸਭ ਕੁਝ ਕਰਦਿਆਂ ਹੋਇਆਂ ਮਹਾਂਪੁਰਖਾਂ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ, ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਬਾਣੀ ਨਾਲ ਜੁੜੋ, ਬਾਣੀ ਨਾਲ ਪਿਆਰ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਨਾਮ ਜਪੋ। ਜਿਹੜੇ ਗੁਰੂ ਵਾਲੇ ਮਹਾਂਪੁਰਖ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਮਹਾਂਪੁਰਖ, ਬਾਬਾ ਜੀ ਨੇ ਕਹਿਣਾ ਭਾਈ ਮਹਾਂਪੁਰਖ ਵੀ ਚਾਰ ਤਰ੍ਹਾਂ ਦੇ ਹੁੰਦੇ ਨੇ, ਚਾਰ ਤਰ੍ਹਾਂ ਦੇ ਸਿੱਖੀ ਚਾਰ ਤਰ੍ਹਾਂ ਦੀ ਹੈ, ਰੇਖ ਦੀ, ਭੇਖ ਦੀ ਤੇ ਘਰ ਘਰ ਪਈ ਵੇਚਦੀ, ਇੱਕ ਗਧੇ ਵਾਂਗੂ ਲੇਟ ਦੀ। ਇਹਦਾ ਭਾਵ ਹੈ ਕਿ ਐਸੇ ਵੀ ਮਹਾਂਪੁਰਖ ਹਨ ਜਿਹੜੇ ਸੁੱਖਾ ਪੀ ਲੈਂਦੇ ਹਨ, ਭੰਗ ਪੀ ਲੈਂਦੇ ਹਨ ਤੇ ਕੱਪੜਾ ਕਹਿੰਦੇ ਪਾਉਣਾ ਨਹੀਂ ਤੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਦੇਣੀਆਂ, ਸਾਰੀ ਰਾਤ ਧੂਣੀ ਦੇ ਕੋਲ ਬੈਠੇ ਰਹਿਣਾ ਤੇ ਭੰਗ ਪੀ ਜਾਣੀ, ਜਾਗਦਿਆਂ ਸਾਰੀ ਰਾਤ ਭੰਗ ਪੀਂਦਿਆਂ ਨਗਾ ਦੇਣੀ, ਜਦੋਂ ਅੰਮ੍ਰਿਤ ਵੇਲਾ ਹੋਣਾ ਤਾਂ ਮਗਰੋਂ ਸਵਾਹ ਵਿਚ ਲਿਟ ਜਾਣਾ, ਫਿਰ ਨੀਂਦ ਤਾਂ ਸੂੜੀ ਤੇ ਵੀ ਆ ਜਾਂਦੀ ਹੈ। ਭੰਗ ਪੀ ਕੇ ਤੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਦੇਣੇ, ਉਂਕਣਾ ਜੀ ਕੱਪੜਾ ਨਹੀਂ ਪਾਉਂਦੇ, ਜੇ ਕੱਪੜੇ ਨਾ ਪਾਉਣ ਨਾਲ ਕੁਝ ਮਿਲਦਾ ਹੋਵੇ ਤਾਂ ਮਿਰਗਾਂ ਦੀ ਵੀ ਗਤੀ ਹੋਣੀ ਚਾਹੀਦੀ, ਕਿੰਨੇ ਜਾਨਵਰ ਕੱਪੜੇ ਨਹੀਂ ਪਹਿਨਦੇ। ਫਿਰ ਸਵਾਹ ਚ ਲੇਟੀ ਜਾਣਾ ਭੰਗ ਪੀ ਕੇ, ਆਪ ਨਹੀਂ ਪੀਣਾ ਤੇ ਪਿੰਡ ਦੇ ਮੁੰਡਿਆਂ ਨੂੰ ਵੀ ਭੰਗ ਪੀਣ ਲਾ ਦੇਣਾ, ਇੱਕ ਘਰ ਘਰ ਪਈ ਵੇਚਦੀ, ਮੰਗਦੇ ਫਿਰਨਾ ਮੰਗਦੇ, ਇੱਕ ਭੇਖ ਹੀ ਧਾਰਨ ਕਰ ਲੈਣਾ ਵੀ ਕਮਾਈ ਨਹੀਂ ਕਰਨੀ। ਰੇਖ ਦੀ ਫਕੀਰੀ ਉਹ ਹੈ ਵੀ ਜੋ ਗੁਰੂ ਨਾਨਕ ਸਾਹਿਬ ਨੇ ਮਤ ਮਰਿਆਦਾ ਚਲਾਈ ਹੈ ਨਾ, ਰੇਖ ਦੀ, ਭੇਖ ਦੀ, ਤੀਜੀ ਘਰ ਘਰ ਪਈ ਵੇਚਦੀ ਤੇ ਚੌਥੀ ਗਧੇ ਵਾਂਗੂ ਲੇਟਦੀ। ਰੇਖ ਦੀ ਫਕੀਰੀ ਉਹ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਮਤ ਮਰਿਆਦਾ ਚਲਾਈ ਹੈ ਨਾ, ਉਸ ਮਤ ਮਰਿਆਦਾ ਤੇ ਆਪ ਚੱਲਣਾ ਤੇ ਸਾਨੂੰ ਚਲਾਉਣਾ, ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਨਾ ਤੇ ਸਾਨੂੰ ਉਪਦੇਸ਼ ਕਰਨਾ, ਭਾਈ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੋ। ਕਿਉਂਕਿ ਗੁਰੂ ਨਾਨਕ ਸਾਹਿਬ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ ਜਿਹੜੇ ਸਾਰਿਆਂ ਨੂੰ ਵੱਡਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਹਨ ਤੇ ਜਿਹੜੇ ਆਪ ਹੀ ਕਹਿਣ ਜੀ ਅਸੀਂ ਤਾਂ ਸਭ ਤੋਂ ਅਸੀਂ ਵੱਡੇ ਹਾਂ, ਵੀ ਗੁਰੂ ਨਾਨਕ ਸਾਹਿਬ ਆਏ ਸੀ ਹੁਣ ਸਾਡਾ ਪਹਿਰਾ ਹੈ, ਉਹਨਾਂ ਦੀ ਸੰਗਤ ਨਹੀਂ ਕਰਨੀ। ਜਿਹੜੇ ਆਪ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝਦੇ ਹਨ ਤੇ ਸਾਨੂੰ ਦਰਸਾਉਂਦੇ ਹਨ ਵੀ ਤੁਸੀਂ ਵੀ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝੋ, ਉਹ ਇਹ ਮਹਾਂਪੁਰਖ ਹਨ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਲਈ, ਜਿਨ੍ਹਾਂ ਨੇ ਸਭ ਤੋਂ ਵੱਡੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪੂਜਾ ਕਰੀ ਹੈ ਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨਾਲ ਜੋੜਿਆ ਹੈ। ਤਾਂ ਕਹਿਣ ਦਾ ਭਾਵ ਕਿ ਐਸੇ ਮਹਾਂਪੁਰਖਾਂ ਦੇ ਬਚਨ ਹਨ, ਉਹਨਾਂ ਦੇ ਕੋਈ ਦੁਨਿਆਵੀ ਬਚਨ ਨਹੀਂ ਹੁੰਦੇ ਜਾਂ ਸਾਡੇ ਕੋਲੋਂ ਕੋਈ ਦੁਨਿਆਵੀ ਮੰਗ ਨਹੀਂ ਕਰਦੇ, ਆਪਣੇ ਨਾਲ ਨਹੀਂ ਜੋੜਦੇ, ਕਿਸੇ ਹੋਰ ਪਾਸੇ ਨਹੀਂ ਲਾਉਂਦੇ, ਸਾਨੂੰ ਗੁਰੂ ਨਾਲ ਲਾਉਂਦੇ ਹਨ। ਤੇ ਹੁਣ ਵੀ ਆਪਾਂ ਉਹਨਾਂ ਦੇ ਬਚਨਾਂ ਦਾ ਸਦਕਾ, ਉਹਨਾਂ ਦਾ ਉਪਦੇਸ਼ ਦਾ ਸਦਕਾ ਹੁਣ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨਾਲ ਜੁੜਨਾ ਹੈ। ਜੇ ਬਰਸੀ ਮਨਾਉਂਦਿਆਂ ਹੋਇਆਂ ਅਸੀਂ ਇਉਂ ਜੁੜ ਜਾਈਏ ਨਾ,
ਯਕੀਨ ਕਰ ਲਈਏ ਤਾਂ ਸਾਡੇ ਵਾਸਤੇ ਹੁਣ ਵੀ ਮਹਾਂਪੁਰਖ ਹਾਜ਼ਰ ਨਾਜ਼ਰੀ ਬੈਠੇ ਹਨ, ਦੂਰ ਨਹੀਂ। ਆਓ, ਗੁਰੂ ਦਾ ਜਾਂ ਗੁਰੂ ਦੇ ਪਿਆਰਿਆਂ ਦਾ ਹੁਕਮ ਇਹੀ ਹੈ, ਭਾਈ ਨਾਮ ਜਪੋ, ਬਾਣੀ ਪੜ੍ਹੋ, ਚੰਗੇ ਤੇ ਨੇਕ ਕੰਮ ਕਰੋ। ਜੇ ਨੇਕ ਕੰਮ ਕਰਦਿਆਂ ਹੋਇਆਂ ਜੀਵਨ ਬਤੀਤ ਕਰੋਗੇ ਨਾ, ਐਸੀ ਕਮਾਈ ਕਰੋਗੇ ਤਾਂ ਇਹ ਤੁਹਾਨੂੰ ਵੀ ਮਰਾਤਬਾ ਮਿਲ ਸਕਦਾ। ਕਿਹੜਾ? ਧਨ ਧਨ ਧਨ ਜਨ ਆਇਆ ਤੇ ਜਿਸ ਪ੍ਰਸਾਦ ਸਭ ਜਗਤ

ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ ਉਹਦੀ ਟੁੱਟੀ ਵੀ ਗੰਢ ਦਿੱਤੀ ਹੈ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ

ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ, ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ, ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤ ਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ, ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ, ਪੀਥਿਆ ਗਿਆ ਬਾਹਰ, ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਏ, ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ, ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ, ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ

ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ, ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਨ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਪੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਬਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕੰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗਡਾਈ ਤਾਕੋ ਪਿੰਨ ਨਾ ਕਹ ਨਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਠਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾ ਕੀ ਗਤ ਮਿਤ ਕੋਇ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨ ਕਾਢਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਲਤ ਬਹੁਪਾਤ ਤਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਨ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਬਿਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸ ਸਭ ਪਾਪ ਮਿਠਾਵੈ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ